0: ਸਚਾਰ ਬਣੇ ਹਮ ਸਵਾਸ ਮਾਲਕ ਆਲ ਕਬਲੇ ਸੋ ਬਿਲਕੁਲ ਜਨਾਬ ਅਗਰ ਕਿਸੇ ਭੈਣ ਦਾ ਕਿਸੇ ਵਿਰਾਹ ਦਾ ਕੋਈ ਸਿਹਤ ਦੇ ਹਵਾਲੇ ਦੇ ਨਾਲ ਸਵਾਲ ਹੋਵੇ ਤੇ ਹਕੀਮ ਸਾਹਿਬ ਦੇ ਕੋਲ ਪੁੱਛਣਾ ਚਾਹੋ ਤਾਂ ਕਾਲ ਦੇ ਜ਼ਰੀਏ ਤੇ SMS ਦੇ ਜ਼ਰੀਏ ਤੁਸੀਂ ਹਕੀਮ ਸਾਹਿਬ ਦੇ ਕੋਲ ਸਵਾਲ ਪੁੱਛ ਸਕਦੇ ਹੋ। ਕਾਲ ਵਾਸਤੇ ਨੰਬਰ ਨੋਟ ਫਰਮਾਓ 0963-511-488 ਦੇ ਉੱਤੇ ਵੀ ਕਾਲ ਕਰ ਸਕਦੇ ਹੋ ਤੇ 0319-55-23-404 ਦੇ ਉੱਤੇ ਵੀ ਕਾਲ ਕਰ ਸਕਦੇ ਹੋ ਤੇ ਹਕੀਮ ਸਾਹਿਬ ਦੇ ਕੋਲ ਜਿਹੜਾ ਤੁਹਾਡਾ ਸਿਹਤ ਦੇ ਹਵਾਲੇ ਦੇ ਨਾਲ ਸਵਾਲ ਹੈ ਪਿਆ ਉਹ ਪੁੱਛ ਵੀ ਸਕਦੇ ਹੋ ਤੇ ਹਕੀਮ ਸਾਹਿਬ ਦੇ ਨਾਲ ਤੁਸੀਂ ਮਸ਼ਵਰਾ ਹੀ ਕਰ ਸਕਦੇ ਹੋ। ਸੋ ਜੀ ਹਕੀਮ ਸਾਹਿਬ ਇੱਕ ਹੋਰ ਸਵਾਲ ਥਾ
1: ਜੀ
0: ਕਿ ਅਨਸ ਭਾਈ ਹਕੀਮ ਸਾਹਿਬ ਸੇ ਪੁੱਛੇ ਕਿ ਅਰਕੁਨ ਨਿਸਾ ਔਰ ਘੇਂਟੀਆਂ ਮੇਂ ਕਿਆ ਫਰਕ ਹੈ ਯੇ ਬਤਾਏਗਾ ਜ਼ਰਾ।
1: ਦੇਖੇ ਅਰਕੁਨ ਨਿਸਾ ਕਾ ਦਰਜ ਜੋ ਹੈ ਯੇ ਚਲਤਾ ਹੈ ਠੀਕ ਹੈ ਨਾ, ਕੂਲੇ ਸੇ ਸ਼ੁਰੂ ਹੋਤਾ ਹੈ ਔਰ ਆਪਕੇ ਪੈਰ ਕੇ ਨਖੂਨ ਤੱਕ ਯਾ ਅੰਗੂਠੇ ਤੱਕ ਵੀ ਜਾਤਾ ਹੈ
0: ਠੀਕ ਹੈ,
1: ਲੇਕਿਨ ਗੈਂਠੀਆਂ ਮੇਂ ਐਸਾ ਨਹੀਂ ਹੈ। ਗੈਂਠੀਆਂ ਮੇਂ ਆਪਕੇ ਜੋ ਜੋੜ ਹੈ ਇਨ ਪੇ ਵਰਮ ਔਰ ਸੋਜ਼ਿਸ਼ ਆ ਜਾਤੀ ਹੈ
0: ਠੀਕ ਹੈ,
1: ਯਾਨੀ ਪਹਿਲੇ ਬੜੇ ਜੋੜ ਆਪਕੇ ਦੁਖਤੇ ਹੈ ਸੋ ਵਰਮ ਆਤਾ ਹੈ, ਫਿਰ ਆਪਕੇ ਯੇ ਛੋਟੇ ਜੋੜ ਜੋ ਉਂਗਲੀਓਂ ਕੇ
0: ਯੇ ਦਰਦ ਕਰਨੇ
1: ਲੱਗਤੇ ਹੈ, ਦਰਦ ਕਰਨੇ ਲੱਗਤੇ ਹੈ, ਇਸ ਪੇ ਗਾਂਠੇ ਸੀ ਬਣ ਜਾਤੀ ਹੈ, ਹੱਥ ਔਰ ਪੈਰ ਯਾਨੀ ਟੇੜੇ ਸੇ ਹੋ ਜਾਤੇ ਹੈ। ਸੋ ਗੈਂਠੀਏ ਕਾ ਦਰਦ ਜੋ ਹੈ ਵੋ ਜ਼ਿਆਦਾ ਤਕਲੀਫ ਦੇ ਹੈ, ਆਦਮੀ ਕਿਸਮ ਕਾ ਯੇ ਕਹਿ ਲੇ ਕਿ ਮੁਤਾਸ਼ਾ ਹੋ ਜਾਤਾ ਹੈ,
0: ਐਸੀ ਬਾਤ ਹੈ ਬਿਲਕੁਲ।
1: ਬਾਹਰ ਉਸਮੇ ਵੀ ਆਪਕਾ ਜੋ ਕਾ ਜ਼ਿਆਦਾ ਅਮਲ ਦਾਖਲ ਹੈ ਵੋ ਆਪਕੇ ਮੈਦੇ ਕਾ ਹੈ,
0: ਉਹ ਮੈਦੇ ਕਾ ਹੀ ਹੈ,
1: ਕਿਉਂਕਿ ਗੈਸੇਸ ਕਬਜ਼ ਮੁਸਲਸਲ ਹੈ ਨਾ, ਤੋ ਯੇ ਉਸਕੇ ਲਈ ਠੀਕ ਨਹੀਂ ਹੈ।
0: ਚਲੇ ਠੀਕ ਹੈ। ਸੋ ਹਕੀਮ ਸਾਹਿਬ ਯੇ ਬਤਾਈਏਗਾ ਕਿ ਅਰਕੁਨ ਨਿਸਾ ਔਰ ਘੇਂਟੀਆ ਕਾ ਇਲਾਜ ਮੌਜੂਦ ਹੈ ਅਲਸ਼ਿਫਾ ਦਵਾਖਾਨਾ ਪਰ?
1: ਜੀ ਬਿਲਕੁਲ, ਇਸਕਾ ਅਲਹਮਦੁਲਿਲਾ ਇਸਕਾ ਇਲਾਜ ਬਿਲਕੁਲ ਮੌਜੂਦ ਹੈ। ਅਰਕੁਨ ਨਿਸਾ ਕਾ ਵੀ ਹੈ, ਦਰਦੋਂ ਕਾ ਵੀ ਹੈ ਔਰ ਸਾਥ ਗੈਂਠੀਏ ਕਾ ਵੀ ਹੈ, ਕਿਉਂਕਿ ਜ਼ਾਹਿਰ ਬਾਤ ਹੈ ਕਿ ਸ਼ੁਰੂਆਤ ਤੋਂ ਮੈਦੇ ਸੇ ਦਰਦੋਂ ਸੇ ਹੀ ਹੋਤੀ ਹੈ, ਉਸਕੇ ਬਾਅਦ ਆਖਿਰ ਆਸਤਾ ਆਸਤਾ ਫਿਰ ਮਸਲੇ ਖਰਾਬ ਹੋਤੇ ਹੈ ਔਰ ਆਖਿਰ ਮੇਂ ਵੋ ਗੈਂਠੀਏ ਕਾ ਮਰਜ਼ ਵੀ ਆ ਜਾਤਾ ਹੈ। ਤੋ ਇਸੀ ਲਿਹਾਜ਼ ਸੇ ਦਵਾਖਾਨੇ ਮੇਂ ਐਸੇ ਫਾਰਮੂਲੇ ਹੈ ਕਿ ਜੋ ਤਿਆਰ ਕਹਿ ਗਏ ਹੈ ਨੁਸਖੇ, ਕਿ ਪੇਸ਼ੈਂਟ ਜੋ ਹੈ ਜਿਸ ਵੀ ਕੈਟਾਗਰੀ ਮੇਂ ਆਏ, ਚਾਹੇ ਵੋ ਅਰਕੁਨ ਨਿਸਾ ਕਾ ਹੈ, ਚਾਹੇ ਵੋ ਦਰਦੋਂ ਮੇਂ ਹੈ, ਚਾਹੇ ਵੋ ਗੈਂਠੀਏ ਮੇਂ ਹੈ, ਲੇਕਿਨ ਉਸਕੇ ਲਈ ਉਸਕੀ ਇੱਕ ਬਿਹਤਰੀ ਕੇ ਲਈ ਨੁਸਖੇ ਤਿਆਰ ਹੈ, ਉਸਕੇ ਮੁਤਾਬਿਕ ਉਸਕੀ ਉਮਰ ਉਸਕਾ ਮਰਜ਼ ਉਸਕੋ ਦੇਖ ਕੇ ਫਿਰ ਉਸਕਾ ਨੁਸਖਾ ਤਜਵੀਜ਼ ਵੀ ਕੀਆ ਜਾਤਾ।
0: ਚਲੇ ਠੀਕ ਹੈ। ਸੋ ਬਿਲਕੁਲ ਖਵਾਤੀਨ ਹਜ਼ਰਾਤ, ਆਜ ਆਪ ਪੀਟੀ ਸੈੱਲ ਨੰਬਰ ਮਿਲਾ ਰਹੇ ਹੋਗੇ, ਸੋ ਨੈਟਵਰਕ ਨਾ ਹੋਣੇ ਕੇ ਬਾਅਦ ਆਪ ਪੀਟੀ ਸੈੱਲ ਨੰਬਰ ਆਪਸੇ ਨਹੀਂ ਮਿਲ ਰਹਾ ਹੋਗਾ। ਸੋ ਜੋ ਹੈਲਪਲਾਈਨ ਨੰਬਰ ਹੈ ਅਲਸ਼ਿਫਾ ਦਵਾਖਾਨਾ ਕਾ, ਜੋ ਵੀ ਮੈਂ ਆਪਕੋ ਬਤਾਨੇ ਲਗਾ ਹੂੰ, ਆਪਣੇ ਪਾਸ ਨੋਟ ਫਰਮਾਈਏ, 0319-55-23-404 ਪਰ ਆਪ ਕਾਲ ਕਰ ਸਕਤੇ ਹੈ, 0319-55-23-404 ਦੇ ਉੱਤੇ 0319-55-23-404 ਪਰ ਆਪ ਕਾਲ ਵੀ ਕਰ ਸਕਤੇ ਹੈ, SMS ਵੀ ਕਰ ਸਕਤੇ ਹੈ ਔਰ ਹਕੀਮ ਸਾਹਿਬ ਸੇ ਸਵਾਲ ਪੁੱਛ ਸਕਤੇ ਹੈ। ਸੋ ਜੀ ਹਕੀਮ ਸਾਹਿਬ ਕਿਆ ਕਹਿਣਾ ਚਾਹੇਂਗੇ ਆਪ ਮਸੀਹ?
1: ਮੈਂ ਤਾਂ ਯਹੀ ਕਹਿਣਾ ਚਾਹੂੰਗਾ ਕਿ ਬਸ ਆਪਣੀ ਤਰਫ ਦੇਖੇ, ਆਪਣੇ ਮਸਲੋਂ ਕੋ ਘਰੇਲੂ ਟੋਟਕੋ ਸੇ ਯਾ ਨੁਸਖੋ ਸੇ ਕੋਸ਼ਿਸ਼ ਨਾ ਕਰੇ
0: ਕਿ
1: ਹਮ ਉਸਕਾ ਹੱਲ ਨਿਕਾਲ ਲੇ, ਚਾਹੇ ਆਪ ਕਿਸੀ ਵੀ ਮਰਜ਼ ਮੇਂ ਹੈ, ਲੇਕਿਨ ਇੱਕ ਦਫਾ ਮੁਆਲਿਜ ਸੇ ਮਸ਼ਵਰਾ ਜ਼ਰੂਰ ਕਰ ਲੇ। ਹੋ ਸਕਤਾ ਹੈ ਦੇਸੀ ਤਿਪ ਮੇਂ ਉਸਕਾ ਇਲਾਜ ਹੋ, ਔਰ ਆਪ ਪੇਚੀਦਾ ਆਪਰੇਸ਼ਨ ਸੇ ਪੇਚੀਦਾ ਮਸਲੋਂ ਸੇ ਆਪਣੇ ਆਪ ਕੋ ਬਚਾ ਸਕੇ।
0: ਠੀਕ ਹੈ ਠੀਕ ਹੈ ਠੀਕ ਹੈ। ਸੋ ਬਿਲਕੁਲ ਹਕੀਮ ਸਾਹਿਬ ਇਹ ਬਤਾਈਏਗਾ ਕਿ ਅਕਸਰ ਮੁਝੇ ਇੱਕ ਮੈਸੇਜ ਆਤਾ ਹੈ ਸ਼ੋਅ ਕੇ ਦੌਰਾਨ ਵੀ ਸ਼ੋਅ ਕੇ ਬਾਅਦ ਵੀ, ਇੱਕ ਭਾਈ ਮੁਝਸੇ ਪੁੱਛ ਰਹੇ ਥੇ ਕਿ ਅਨਸ ਭਾਈ ਮੈਂ ਜਬ ਰਾਤ ਕੋ ਸੋਤਾ ਹੂੰ ਤੋ ਸੋਤੇ ਵਕਤੀ ਮੇਰੇ ਘੁਟਨੋਂ ਮੇਂ ਔਰ ਪਾਓਂ ਕੀ ਉਂਗਲੀਓਂ ਮੇਂ ਦਰਦ ਹੋਤਾ ਹੈ, ਇਸਕੀ ਕਿਆ ਵਜ੍ਹਾ ਹੈ?
1: ਨਹੀਂ, ਦਰਦ ਹੋਣਾ ਕਿਸੀ ਵੀ ਵਜ੍ਹਾ ਸੇ ਹੋ ਸਕਤਾ ਹੈ,
0: ਲੇਕਿਨ ਵੋ ਕਹਤੇ ਹੈ ਕਿ ਜਬ ਮੈਂ ਸੋਤਾ ਹੂੰ ਤੋ ਤਬ ਹੀ ਹੋਤਾ ਹੈ।
1: ਨਹੀਂ, ਲਾਜ਼ਮੀ ਨਹੀਂ ਹੈ, ਹੋ ਸਕਤਾ ਉਨਕੋ ਵੈਸੇ ਵੀ ਮਹਿਸੂਸ ਹੋਤਾ ਹੋ ਲੇਕਿਨ ਵੋ ਉਸਕੋ ਇਗਨੋਰ ਕਰਤੇ ਹੋ, ਲੇਕਿਨ ਦਰਦ ਹੋਣਾ ਅਸਾਬੀ ਕਮਜ਼ੋਰੀ ਕੀ ਵੀ ਨਿਸ਼ਾਨੀ ਹੋ ਸਕਤਾ ਹੈ, ਦਰਦ ਹੋਣਾ ਉਨਕੇ ਔਰ ਕਿਸੀ ਮਸਲੇ ਕੀ ਨਿਸ਼ਾਨਦੇਹੀ ਹੋ ਸਕਤਾ ਹੈ, ਔਰ ਖਸੂਸਨ ਅਗਰ ਵੋ ਕਹਤੇ ਹੈ ਕਿ ਜੀ ਰਾਤ ਕੋ ਹੀ ਹੋਤਾ ਹੈ,
0: ਐਸੀ ਬਾਤ
1: ਫਿਰ ਤੋ ਉਨ੍ਹੇ ਮਿਲ ਕੇ ਤੋ ਜ਼ਰਾ ਮਸ਼ਵਰਾ ਤੋ ਕਰਨਾ ਚਾਹੀਏ ਤਾਂ ਕਿ ਸਮਝਾ ਜਾ ਸਕੇ ਕਿ ਅਸਲ ਮਾਮਲਾ ਹੈ ਕਿਆ।
0: ਬਿਲਕੁਲ ਐਸੀ ਬਾਤ ਹੈ। ਹਕੀਮ ਸਾਹਿਬ ਇੱਕ ਹੋਰ ਮੈਸੇਜ ਹੈ ਕਿ ਅਸਲਾਮ ਅਲੈਕੁਮ, ਅਨਸ ਭਾਈ ਹਕੀਮ ਸਾਹਿਬ ਕੋ ਵੀ ਸਲਾਮ, ਕਹਤੇ ਹੈ ਕਿ ਮੁਝੇ ਨਾਕ ਕੀ ਐਲਰਜੀ ਹੈ, ਇਸਕੇ ਬਾਰੇ ਮੈਂ ਹਕੀਮ ਸਾਹਿਬ ਸੇ ਕੋਈ ਮਸ਼ਵਰਾ ਲੇ।
1: ਨਾਕ ਕੀ ਐਲਰਜੀ ਹੈ, ਅਬ ਉਸਕੇ ਲਈ ਬਾਜ਼ ਔਕਾਤ ਯੇ ਵੀ ਹੋਤਾ ਹੈ ਕਿ ਆਪਕੀ ਨਾਕ ਕੀ ਜੋ ਅੰਦਰ ਜਿਲਦ ਹੈ
0: ਠੀਕ ਹੈ
1: ਉਸਮੇਂ ਵਰਮ ਆਇਆ ਹੋਤਾ ਹੈ, ਬਾਜ਼ ਕਹਤੇ ਹੈ ਕਿ ਜਿਸਕੀ ਨਾਕ ਕੀ ਹੱਡੀ ਬੜ ਗਈ ਹੈ, ਵਾਕਈ ਮੈਂ ਕਈ ਚੀਜ਼ੋਂ ਸੇ ਐਲਰਜੀ ਹੋਤੀ ਹੈ, ਪਰਫਿਊਮ ਹੈ, ਧੂਲ ਮਿੱਟੀ ਹੈ, ਇਸ ਸੇ
0: ਠੀਕ ਹੈ,
1: ਲੇਕਿਨ ਉਸਕੇ ਲਈ ਬਿਹਤਰ ਤੋ ਹੈ ਕਿ ਆਪ ਅਗਰ

ਤੁਹਾਡਾ ਸੰਗਤੀ ਕਿਆ ਕਰਨ ਦਾ ਵਾਦਾ ਹੈ ਸੀ? ਕਿਆ ਕਰਨ ਦੇ? ਅੱਛਾ ਅੱਛਾ ਅੱਛਾ ਤੂੰ ਮੈਂ ਕੀ ਇਹ ਦੱਸਾਂ ਤੂੰ ਨੂੰ ਟੈਨਸ਼ਨ ਪ੍ਰੋਡਕਟ ਇਸਤੇਮਾਲ ਕਰਨ ਦੇ ਜਾਂ ਨਹੀਂ ਸੀ? ਜ਼ਰੂਰ ਇਸਤੇਮਾਲ ਕਰੇ ਸੋ ਸ਼ਫੀ ਖਾਨ ਹੋ ਰਹੇ ਸੀ ਡੇਰਾ ਮਨ ਨਾ ਸ਼ਫੀ ਖਾਨ ਖੁਸ਼ਹਾਲ ਹੈ।

0: ਈ ਵਕ ਲੋਕਾਂ ਦੀ ਜ਼ਰੂਰਤ ਹੈ ਇਹ ਕਿਸਮ ਦਾ ਫਾਰਮੂਲਾ ਜਿਹੜਾ ਕਿ ਸੀਰਮ ਕੋਲ ਬਣਾਇਆ ਫਾਰਮੂਲਾ ਹਾਲ ਤੱਕ ਕੰਪਨੀ ਦਾ ਕਹਿ ਕੰਪਨੀ ਦਾ ਕੋਈ ਫਸਟ ਟਾਈਮ ਅਸਾਂ ਗਿਣ ਕੇ ਆਏ ਤੇ ਇਹ ਕੋਈ ਜ਼ਰੂਰ ਆਪਣੇ ਕੋਲ ਰੱਖੇ ਸੋ ਸਟਾਰਟ ਦੇ ਵਿੱਚ ਲੋਕ ਤੁਹਾਡੇ ਕੋਲ ਜ਼ਰੂਰ ਮੰਗਸਨ ਜੇ ਪ੍ਰੋਗਰਾਮ ਸੁਣਦੇ ਪੈਣ ਤੇ ਇਨਸ਼ਾਅੱਲਾ ਤੁਹਾਨੂੰ ਰੱਬ ਤੱਕ ਰੇ ਸੇ ਨੋ ਨਹੀਂ ਨਹੀਂ ਸਾਢੇ ਚਾਰ ਸੌ ਰੁਪਏ ਰੇਟ ਇਹਦਾ ਸਾਢੇ ਚਾਰ ਸੌ ਰੁਪਏ ਰੇਟ ਅਸਾਂ ਬਹੁਤ ਪ੍ਰਾਈਸ ਘੱਟ ਕਰਕੇ ਇਹ ਗਿਣ ਕੇ ਆਇਆ ਲੇਕਿਨ ਇਹ ਰੇਟ ਸਿਰਫ ਇੱਕ ਮਹੀਨੇ ਵਾਸਤੇ ਹੋ ਸੀ ਇੱਕ ਮਹੀਨੇ ਵਾਸਤੇ ਠੀਕ ਹੈ ਸਹੀ ਸਕਿਨ ਕਲੀਅਰ ਕਰੀਮ ਇਹ ਸਹੀ ਪੁਰਾਣੇ ਕੋਲ ਪੁਰਾਣੇ ਦਾਗ ਧੱਬੇ ਛਾਈਆਂ ਦਾਣੇ ਨਿਸ਼ਾਨਾਤ ਚਿਹਰੇ ਦੇ ਉੱਤੇ ਕੋਈ ਵੀ ਮਸਲਾ ਹੋਵੇ ਸਕਿਨ ਸਾਫ਼ ਨਾ ਹੋਵੇ ਠੀਕ ਹੈ ਜਨਾਬ ਇਹ ਹਰ ਕਿਸਮ ਦੇ ਮਸਲਾ ਕੋ ਹੱਲ ਕਰੇ ਸੀ ਦਾਗ ਧੱਬਾ ਕੋ ਖਤਮ ਛਾਈਆਂ ਕੋ ਖਤਮ ਠੀਕ ਹੈ ਜਨਾਬ ਕਾਲੇ ਰੰਗ ਕੋ ਖਤਮ ਗੋਰੇ ਰੰਗ ਤਰਫ ਗਿਣ ਕੇ ਤੇ ਪਿੰਪਲਸ ਦਾਣਾ ਕੋ ਵੀ ਖਤਮ ਕਰੇ ਸੀ ਹਰ ਕਿਸਮ ਦੇ ਮਸਲੇ ਦਾ ਹੱਲ ਹੋਵੇ ਕੇਸਨ ਸਕਿਨ ਕਲੀਅਰ ਕਰੀਮ ਨਹੀਂ ਨਹੀਂ ਸਰ ਨਵੀਂ ਆਈ ਸਿਰਫ ਅੱਜ ਸਮਾਨ ਪਹੁੰਚਿਆ ਜ਼ਰਬਤ ਖਾਨ ਕੋਲ ਪਹਿਲੀ ਦਫਾ ਅੱਜ ਪਹੁੰਚਿਆ ਸਮਾਨ ਠੀਕ ਹੈ ਜੀ ਠੀਕ ਹੈ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜਨਾਬ ਤੋਂ ਜਨਾਬ ਇਸ ਪਹਿਲੇ ਵਾਈਟ ਡੱਬੀ ਵਾਲੀ ਹਮਾਰੀ ਕਰੀਮ ਮੌਜੂਦ ਹੈ ਜਨਾਬ ਔਰ ਵੋ ਹੈ ਗਲੂਟਾ ਵਾਈਟ ਠੀਕ ਹੈ ਜਨਾਬ ਇਸ ਇਲਾਵਾ ਇੱਕ ਔਰ ਕਾਲੀ ਡੱਬੀ ਵਾਲੀ ਹੈ ਵੋ ਹੈ ਕੇਸਨ ਜ਼ਫਰਾਨੀ ਕਰੀਮ ਠੀਕ ਹੈ ਜਨਾਬ ਔਰ ਅਭੀ ਹਮਨੇ ਆਪ ਲੋਗੋਂ ਕੇ ਲਈ ਲਾਂਚ ਕਰ ਦੀ ਹੈ ਸੁਪਰ ਫਾਰਮੂਲਾ ਜਨਾਬ ਜਿਸ ਕਾ ਨਾਮ ਹੈ ਕੇਸਨ ਜੀ ਜਨਾਬ ਕੇਸਨ ਕੀ ਕੌਨ ਸੀ ਕਰੀਮ ਸਕਿਨ ਕਲੀਅਰ ਕਰੀਮ ਅਸਲਾਮ ਵਾਲੇਕੁਮ
1: ਵਾਲੇਕੁਮ ਸਲਾਮ ਸਰ ਖਲੇ ਖਾਨ
0: ਸਰ ਕਿਵੇਂ ਹਾਲ ਹੈ ਠੀਕ ਠਾਕ ਮੈਂਬਰ ਸ਼ਹਿਜਾਨ ਸਰ ਨਾਲ ਮੌਜੂਦ ਇਨ ਸਹੀ ਖੈਰੀਅਤ ਨਾਲ ਠੀਕ ਠਾਕ
1: ਸ਼ੁਕਰ ਸਰ ਅਲਹਮਦੁਲਿਲਾ ਤੁਸੀਂ ਸੁਣਾਓ
0: ਤੁਹਾਡਾ ਐਫ ਐਮ ਵੱਤ ਅੱਜ ਬੰਦ ਹੈ
1: ਜੀ
0: ਤੁਹਾਡਾ ਐਫ ਐਮ ਮੈਂ ਕਿ ਅੱਜ ਵੱਤ ਬੰਦ ਹੈ
1: ਨਹੀਂ ਸਰ ਅੱਜ ਚੱਲਦਾ ਪਏ
0: ਅੱਛਾ ਚੱਲਦਾ ਪਈ ਹੈ ਕਿਉਂ ਮੈਂ ਕੋ ਆਵਾਜ਼ ਆਈ ਹੈ ਕਿ ਸਲਾਮ ਡੇਅਰ ਕਿ ਅੱਜ ਤੋਂ ਐਫ ਐਮ ਪਰ ਰਿਕਾਰਡਿੰਗ ਔਰ ਫੇਸਬੁੱਕ ਪਰ ਲਾਈਵ ਸ਼ੋ ਸੁਣ ਰਹੇ ਹੈ ਕਿਹੜੀ ਗੱਲ ਸੀ ਉੱਥੇ ਰਿਕਾਰਡਿੰਗ ਲੱਗੀ ਪਈ ਹੈ ਨਹੀਂ ਸਰ ਹੁਣ ਰਿਕਾਰਡਿੰਗ ਲੱਗੀ ਪਈ ਹੈ ਯਾਰ ਉਹਨਾਂ ਕੋ ਕੀ ਮਸਲਾ ਰਿਕਾਰਡਿੰਗ ਕਿਉਂ ਕੀਤੀ ਲਈ ਪਿਆ ਉਹਨਾਂ ਕੋ ਲਾਈਵ ਪ੍ਰੋਗਰਾਮ ਚੱਲਦਾ ਵੀ ਹੈ ਤੇ ਰਿਕਾਰਡਿੰਗ ਲਾਉਣ ਦਾ ਕੀ ਤੁਕ ਬੜਦਾ ਘੰਟੀ ਕਰਨ ਰਿਕਾਰਡਿੰਗ ਕਿਉਂ ਪਲੇ ਕੀਤੀ ਪਏ ਲਾਈਵ ਪ੍ਰੋਗਰਾਮ ਲੱਗਿਆ ਪਿਆ ਲਿੰਕ ਕਿਉਂ ਨੀ ਵੇਚ ਲੈਂਦੇ ਪਏ ਲਾਈਵ ਚਲਾਓ ਠੀਕ ਹੈ ਉਹਨਾਂ ਕੋ ਕਾਲ ਕਰੋ ਜੀ ਜਨਾਬ ਪਹਾੜਪੁਰ ਮੈਂ ਕਿਆ ਮਸਲਾ ਹੈ ਭਾਈ ਵਾਈ ਦਿਸ ਕੋਲਾਵੇਰੀ ਹੈ ਜੀ ਆਪ ਲੋਗੋਂ ਕੋ ਲਾਈਵ ਕਾ ਲਿੰਕ ਗਿਆ ਹੁਆ ਫਿਰ ਵੀ ਆਪਨੇ ਲਾਈਵ ਨਹੀਂ ਚਲਾਇਆ ਹੁਆ ਕਿਆ ਮਸਲਾ ਹੈ ਚਲੋ ਜੀ ਮੈਂ ਫਿਰ ਵੀ ਇਨਕੋ ਲਿੰਕ ਸੈਂਡ ਕਰ ਦੇਤਾ ਹੂੰ ਕਿਉਂਕਿ ਲਾਂਚਿੰਗ ਡੇ ਹੈ ਹਮਾਰਾ ਜਨਾਬ ਔਰ ਉਸਮੇ ਆਪ ਲੋਗੋਂ ਨੇ ਕਿਆ ਮਸਲਾ ਹੈ ਇਹ ਦੇਖੇ ਲਿੰਕ ਵੀ ਗਿਆ ਹੁਆ ਹੈ ਲੇਕਿਨ ਉਸਕੇ ਬਾਵਜੂਦ ਵੀ ਅਭੀ ਤੱਕ ਜੋ ਹੈ ਰਿਕਾਰਡਿੰਗ ਚਲੀ ਹੈ ਨਹੀਂ ਹੋ ਜੀ ਜਨਾਬ ਆਪ ਲੋਕ ਕਾਲ ਕਰ ਰਹੇ ਹਮੇ 03449363366 ਅਸਲਾਮ ਵਾਲੇਕੁਮ
2: ਹੈਲੋ ਅਸਲਾਮ ਵਾਲੇਕੁਮ
0: ਜੀ ਵਾਲੇਕੁਮ ਅਸਲਾਮ ਕੌਣ ਹੈ ਜੀ ਹਮਾਰੇ ਸਾਥ
2: ਜੀ ਅਹਿਮਦ ਨਾਨ
0: ਨਾਮ ਅਹਿਮਦ ਨਾਨ ਮੈਂ ਕੈਸੇ ਆਪ ਖਰੀਅਤ ਸੇ ਹੈ ਠੀਕ ਠਾਕ ਹੈ
2: ਜੀ ਬਿਲਕੁਲ ਠੀਕ ਆਪ ਸੁਣਾਏ ਠੀਕ ਹੈ
0: ਪ੍ਰੋਗਰਾਮ ਸੁਣ ਰਹੇ ਹੈ ਬਰਹ ਰਾਸ ਸੁਣ ਰਹੇ ਹੈ ਟਾਕ ਮੈਂ ਹਮਾਰਾ ਪ੍ਰੋਗਰਾਮ
2: ਜੀ ਜੀ ਲਾਈਵ ਸੁਣ ਰਹੇ
0: ਹੈ ਅੱਛਾ ਜੀ ਸ਼ੁਰੂ ਸੇ ਸੁਣ ਰਹੇ ਹੈ ਪਤਾ ਚਲ ਗਿਆ ਬਈ ਕੇਸਨ ਨੇ ਨਯਾ ਕਿਆ ਲਾਂਚ ਕਰ ਦਿਆ ਹੈ ਹੋ ਗਈ ਹੈ ਬਿਲਕੁਲ ਪਹੁੰਚ ਗਈ ਹੈ ਜਨਾਬ ਹਾਜੀ ਜ਼ਰਬਤ ਖਾਨ ਕੇ ਪਾਸ ਪਹੁੰਚੇ ਕੌਣ ਸੀ ਮਾਰਕੀਟ ਹੈ ਸਦਾਮ ਮਾਰਕੀਟ ਕੇ ਅੰਦਰ ਸਦਾਮ ਪਲਾਜ਼ਾ ਕੇ ਅੰਦਰ ਠੀਕ ਹੈ ਸਾਢੇ ਚਾਰ ਸੌ ਕੀਮਤ ਹੈ ਲੇਕਿਨ ਉਸੇ ਗੁਜ਼ਾਰਾ ਕਰਵਾਏਂਗੇ ਉਸੇ ਕਹੇ ਕਿ ਨਈ ਚੀਜ਼ ਹੈ ਖਲੀਲ ਬਾਈ ਨੇ ਕਿਹਾ ਤਾਂ ਕਿ ਰਿਆਇਤ ਕਰਨੀ ਹੈ ਤਾਂ ਹੋ ਸਕਤਾ ਹੈ ਇਸ ਆਪ
2: ਅਸਲ ਮੈਂ ਇੱਕ ਸਰ ਇੱਕ ਬਾਤ ਹੈ ਜਿਸ ਚੀਜ਼ ਮੇ ਰਿਜ਼ਲਟ ਹੋ ਨਾ ਤੋ ਉਸ ਤੇ ਇਨਸਾਨ ਜੋ ਹੈ ਨਾ 20-30 ਜਾਂ 50 ਜ਼ਿਆਦਾ ਲੱਗ ਜਾਏ ਤਾਂ ਕੋਈ ਫਰਕ ਨਹੀਂ ਪੜਤਾ ਰਿਜ਼ਲਟ ਹੈ ਉਸ ਮੇ ਨਾ ਅਗਰ ਰਿਜ਼ਲਟ ਨਹੀਂ ਹੈ ਤੋ
0: ਜੋ 450 ਹੈ ਨਾ ਉਹ ਵੀ ਮਹਿੰਗੇ ਅਸਲ ਬਾਤ ਲੇਕਿਨ ਇੱਕ ਚੀਜ਼ ਹਮ ਆਪਕੋ ਕਹਿ ਰਹੇ ਹੈ ਕਿ ਇੱਕ ਚੀਜ਼ ਰਿਜ਼ਲਟ ਵਾਲੀ ਵੀ ਹੈ ਔਰ ਉਸਮੇ ਅਗਰ ਗੁੰਜਾਇਸ਼ ਡਾਕ ਦੁਕਾਨਦਾਰ ਕਰ ਸਕਤਾ ਹੈ ਤੋ ਕਰੇ ਨਾ ਠੀਕ ਹੈ ਜਨਾਬ ਯਾਨੀ ਕਿ ਸਾਰੇ ਤੋਂ ਸਾਰੇ ਜੇਬ ਭਰ ਕੇ ਨਾ ਲੈ ਕੇ ਜਾਣੇ ਜੈਸੇ ਇਸ ਸੇ ਪਹਿਲੇ ਭਾਈ ਬਾਤ ਕਰ ਰਹੇ ਥੇ ਕਿ ਹਮੇ ਤੋ 2000 ਕੇ ਉਪਰ ਕੁਛ ਨਹੀਂ ਮਿਲਤਾ ਤੋ ਉਸਕੇ ਲਈ ਉਹਨਾਂ ਨੇ ਇਨਕੇ ਲਈ ਬਣਾਇਆ ਹੁਆ ਹੈ ਜੋ ਕਿ ਖਰੀਦਤੇ ਹੈ ਪਰਚੂਨ ਵਾਲੇ ਨਾ ਤੋ ਭਾਈ ਆਪਨੇ ਵੀ ਅਗਰ ਆਪਕੋ ਮਸਲਾ ਹੈ ਸਕਿਨ ਕਾ ਔਰ ਇਸਕੋ ਇਸਤੇਮਾਲ ਕਰੇ ਆਪਕੋ ਪਹਿਲੇ ਦਿਨ ਸੇ ਹੀ ਇਸ ਕਰੀਮ ਕੇ ਰਿਜ਼ਲਟ ਜੋ ਹੈ ਸੁਬਹ ਉਠੇਂਗੇ ਤੋ ਆਈਨੇ ਮੇ ਨਜ਼ਰ ਆਏਂਗੇ ਇਨਸ਼ਾਅੱਲਾ
2: ਜੀ ਬਿਲਕੁਲ ਐਸੀ ਬਾਤ ਹੈ ਸਰ
0: ਠੀਕ ਹੈ ਜੀ
2: ਇਨਸ਼ਾਅੱਲਾ ਜਾਏਂਗੇ ਸਪੈਸ਼ਲੀ ਲਾਏਂਗੇ ਇਨਸ਼ਾਅੱਲਾ ਇਹ ਵੀ ਯੂਜ਼ ਕਰੇਂਗੇ
0: ਹਾਂ ਇਹ ਵੀ ਯੂਜ਼
2: ਕੇ ਹਮ ਕਿਉਂਕਿ ਹਮ ਆਪਕੇ ਪ੍ਰੋਗਰਾਮ ਸੁਣਤੇ ਹੈ ਔਰ ਆਪਕੀ ਕੰਪਨੀ ਸੇ ਹਮੇ ਪਿਆਰ ਹੈ
0: ਅੱਛਾ ਜੀ
2: ਹਮ ਕਹਤੇ ਹੈ ਕਿ ਇਸੀ ਤਰ੍ਹਾਂ ਮੇ ਰਿਜ਼ਲਟ ਮਿਲਤਾ ਰਹੇ ਜੈਸੇ ਤਾਕਤ ਪਲੱਸ ਹੈ ਔਰ ਚੀਜ਼ ਤੋ ਹਮਨੇ ਯੂਜ਼ ਨਹੀਂ ਕੀ ਲੇਕਿਨ ਤਾਕਤ ਪਲੱਸ ਬਹੁਤ ਹੀ ਬਿਹਤਰੀਨ ਰਿਜ਼ਲਟ ਹੈ ਔਰ उम्मीद है इंशाल्लाह इनका भी रिजल्ट अच्छा होगा।
0: हाँ बिल्कुल, ये नई चीज है हमारी, नया फार्मूला है, ठीक है जनाब, स्किन क्लियर फार्मूला, और 100% रिजल्ट का हम आपको वादा करते हैं इस प्रोडक्ट के साथ इंशाल्लाह 100%। ठीक हो गया जी, बहुत शुक्रिया जनाब, थैंक यू सो वेरी मच जी। अच्छा जी, एक तो ये क्रीम हमने लॉन्च की है, इसी के साथ दो क्रीमें और भी हमने लॉन्च की हैं इसी क्रीम के साथ। आज के दिन में दो और क्रीमें, एक कोल्ड क्रीम, खैर अभी इतनी सर्दी नहीं आई, लेकिन हमने पहले से आपको बता दिया है कि केसर ने कोल्ड क्रीम भी लॉन्च कर दी। कोल्ड क्रीम बोलते हैं क्या कहते हैं सर की ठिंदी क्रीम है जनाब, जिनको खुश्की बहुत ज्यादा होती है, ठीक है जनाब, जिन लोगों को खुश्की बहुत ज्यादा होती है तो वो इस्तेमाल कर सकते हैं जी। शाहजहां मेंबर सनल एक दफा वला के मौजूद हैं, अस्सलाम वालेकुम। अच्छा नेट काम नहीं करे ना पिया, वा तो कोई दस्सा तनी
1: ना सर।
0: अच्छा चलो भैया, तुसा सुनो जनाब, ठीक ठाक ही वे?
1: शुक्र है सर अल्हम्दुलिल्लाह, बस ये संदा प्रोग्राम बस ता के अगला लई से तो वाल भी ऐसा खुश बैठे थे, खाते को भी ऐसा खुश बैठे थे जो लई थे।
0: चाह रिकॉर्डिंग ऐसा खुश है। अच्छा आज ऐसा तो रिकॉर्डिंग सुन दे बैठे हुए तो को पता नो असी नवी क्रीम ऐसा लॉन्च की थी, स्किन क्लियर क्रीम, ठीक है जनाब,
1: माशाल्लाह मुबारक मुबारक
0: खैर मुबारक। तुसा इंदे कोल पहले सारी जाफरानी क्रीम इस्तेमाल की थी है, अच्छा उन्दे बाद सारी ग्लूटा वाइट क्रीम इस्तेमाल की थी है, ते तुसा आख सो के भाई इतने खूबसूरत क्रीम तुसा साको दिते हैं, ते बात भी क्या इंदी जरूरत है, ई लॉन्च करने की जरूरत है, ते भाई सारी कंपनी नवे दौर दे नाल चलदी है हमेशा, कोई भी नवी शयासी जिवे जफरानी पहले है वत उन्दे बाद ग्लूटा वाइट आई है, वत हुन सीरम क्रीमा दा दौर आ गई है कि सीरम कोल बनी हुई क्रीम, ते चार किस्म दे सीरम असा इस्तेमाल कीते से, आम क्रीमा कोले महंगी क्रीम है 450 रुपए दी है, लेकिन और रिजल्ट मिलसन, और रिजल्ट मिलसन के अगले क्या दिन अंगलियां अपने मुंह पा कर सन के भाई ये कैसे लई हुई जो तेरा मुंह इतना क्लियर थी गए, तेरा चेहरा इतना क्लियर थी गए तेरा।
1: बिल्कुल असलू भी सर कैसन जेड़ा प्रोडक्ट भी हो असलू भी हिट नंबर रिजल्ट आउंदा
0: जी जनाब, ते ए जेरी क्रीम असा बनाई है ई कोई जरूर ट्राई करे सो, जित तो को लगे के भाई असा बहुत सारे क्रीमा लेन ते या असा को ओए रिजल्ट नहीं मिले जिवे के सारा दिल लगदा है, ते दिल वाले रिजल्ट वास्ते कैसन स्किन क्लियर फार्मूला गिनो इस्तेमाल करो, ते वासा को दसो को तुम्हारी स्किन कितनी साफ ते कितनी क्लियर थई है, ठीक है सही
1: इंशाल्लाह सर वो भी गिनने हैं। आज मेरा प्रोजेक्ट भी बड़ा मैं हाथ भी लाता है, मैं थोड़ा ना पूरा घंटा आज मैं एक काल से लगा रहा हूँ।
0: कैसे दुत्ते सही नारा है प्यारा लगना तो सब का हक है, ठीक है जी, बहुत मेहरबानी जनाब, शुक्रिया। तो जनाब तीन क्रीमें एक साथ हमने लॉन्च की है, तो एक स्किन क्लियर क्रीम फार्मूला, दूसरा कोल्ड क्रीम, ठीक है जनाब, खुश्क जिनकी जी